0: ਮੁਰਗਿਆਂ ਨੇ ਆਪਾਂ ਨੇ ਬੇਚ ਨਯੋ ਲੋਟ ਲਿਆਉਣਾ ਚਾਹੀਦਾ, ਲੰਬੇ ਟਾਈਮ ਤੱਕ ਮੁਰਗਿਆਂ ਨਹੀਂ ਰੱਖਣਾ, ਥੋੜ੍ਹੀ ਥੋੜ੍ਹੀ ਕਰ ਵੇਚਾਂ, ਇੱਕ ਟਾਈਮ ਇੱਕ ਸਾਥ ਸਭ ਵੇਚ ਦਿਉ, ਉਦੋਂ ਆਲ ਆਊਟ ਆਲ ਇਨ ਨਿਯਮ ਹੈ, ਔਰ ਵਾਪਸ ਲਾਉਣਾ ਤਿੰਨ ਸਪਤਾਹ ਤੱਕ ਖਾਲੀ ਰੱਖੋ, ਪਹਿਲੇ ਸਪਤਾਹ ਮੈਂ ਵੀ ਬੀਰੋ ਲੀਟਰ ਚੇਂਜ ਕਰੋ, ਦੂਸਰੇ ਸਪਤਾਹ ਮੈਂ ਬੀਰੀ ਦੀਵਾਰਾਂ ਇਵਾਰਾਂ ਸਭ ਡਿਸਇਨਫੈਕਟੈਂਟ ਸਾਬੂਣ ਡਿਟਰਜੈਂਟ ਸਾਫ਼ ਕਰੋ, ਤੀਸਰੇ ਸਪਤਾਹ ਮੈਂ ਵਾਂ ਪਰ ਕਲਰ ਵਲਰ ਕਰ, ਤਿੰਨ ਸਪਤਾਹ ਬਾਅਦ ਪਾਛੋ ਦੂਸਰੋ ਲੀਟਰ ਲਾਉਣਾ ਚਾਹੀਦਾ, ਇਹ ਸਭ ਵੀ ਧਿਆਨ ਰੱਖ ਕਰ।
1: ਕੁਲ ਮਿਲਾਰ ਬਹੁਤ ਹੀ ਮਹੱਤਵਪੂਰਨ ਬਾਤ ਹੈ ਕਿ ਆਲ ਇਨ ਔਰ ਆਲ ਆਊਟ, ਇਹ ਬਾਤ ਅਗਰ ਆਪਾਂ ਧਿਆਨ ਰੱਖਾਂ ਫਿਰ ਤਿੰਨ ਸਪਤਾਹ ਚ ਆਪਣਾ ਡਾਕਟਰ ਸਾਹਿਬ ਬਤਾਇਆ, ਇਹ ਛੋਟੀ ਛੋਟੀ ਬਾਤਾਂ ਹੈ ਪਰ ਆਪਾਂ ਵਾਸਤੇ ਬਹੁਤ ਹੀ ਮਹਿਤਵ ਬਾਤਾਂ ਹੈ, ਔਰ ਇਨ ਬਾਤਾਂ ਅਗਰ ਆਪਾਂ ਧਿਆਨ ਰੱਖਾਂ ਤਾਂ ਦੇਖੋ ਆਪਾਂ ਜਿਹੜਾ ਇਨਵੈਸਟਮੈਂਟ ਪੀਸੋ ਜਿਹੋ ਲੈਗੋ ਨਹੀਂ ਮੇਰੋ ਆਪਾਂ ਅੱਛੀ ਭੁਗਤਾਨ ਵੀ ਹੋਤਾ ਰਹੇ ਨਹੀਂ, ਜਿਹੜੇ ਦੇਖੋ ਇਹ ਬੀਮਾਰੀ ਹੈ ਬੜੀ ਨੁਕਸਾਨ ਦੇ ਹੋਇਆ ਕਰੇ,
2: ਔਰ ਇਨ ਨੁਕਸਾਨ ਬਚਾਵ ਹੈ ਉਹ ਉਪਚਾਰ ਹੈ,
1: ਹਾਂ
2: ਔਰ ਇਨ ਉਹ ਕਿਹਾ ਕਰੇ ਨੇ ਕਿ ਬਈ ਉਪਚਾਰ ਜਿਹੋ ਹੈ ਬਚਾਵ ਜਿਹੋ ਹੈ ਉਹ ਕੌਣ ਕਰ ਸਕੇ, ਜਿਹੋ ਹੋਵੇ ਸਜਗ, ਔਰ ਸਜਗ ਆਦਮੀ ਜਿਹਾ ਕਰੇ ਸਵਾਲ, ਹੈ ਤਾਂ ਦੇਖੋ ਸਰ ਗੌਰਵ ਬਾਈ ਹੈ ਜਿਹੋ ਕਾਗਜ਼ ਮੈਂ ਲਿਖ ਭੇਜਿਆ ਸਵਾਲ, ਗੌਰਵ ਬਾਈ ਕਿਹਾ ਕਿ ਬਈ ਜੇ ਕੋਈ ਮੁਰਗੀ ਮਾਏ ਰੋਗ ਦਾ ਲੱਛਣ ਦਿਖ ਜਾਵੇ ਤਾਂ ਮੁਰਗੀ ਪਾਲਕ ਹੈ ਉਹਨਾਂ ਨੇ ਕਿਸਾ ਕਿਸਾ ਕਾਮ ਹੈ ਜਿਹੜਾ ਤੁਰੰਤ ਕਰਨਾ ਚਾਹੀਦਾ ਜਲਦੀ ਸੂ ਤਾਂ ਕਿ ਉਹਨਾਂ ਦੀ ਜਿਹੜੀ ਮੁਰਗੀਆਂ ਹੈ ਬਚੜੀ ਰਹੇ।
1: ਬੜੀਆ ਸਵਾਲ ਹੈ,
0: ਬਹੁਤ ਬੜੀਆ ਸਵਾਲ ਹੈ ਕਿਸਾਨ ਬਾਜ਼ਾਰ ਇਹ ਸਵਾਲ ਇੱਕ ਮਤਲਬ ਇਨੀਸ਼ੀਅਲ ਜਵਾਬ ਉਹ ਦਿਓ ਕਿ ਆਪਾਂ ਨੇ ਸਭ ਨੂੰ ਪਹਿਲੇ ਤੋਂ ਜੋ ਨਜ਼ਦੀਕੀ ਡਾਕਟਰ ਹੈ ਵੀ ਕਿ ਤੁਰੰਤ ਆਪ ਟੈਲੀਫੋਨ ਨੰਬਰ ਰੱਖੋ, ਅਗਰ ਆਪ ਮੁਰਗੀ ਪਾਲਣ ਕਰ ਰਿਹਾ ਹੋ ਤਾਂ ਆਪਣੇ ਕਹਿੰਦੇ ਫੋਨ ਨੰਬਰ ਪਰ ਪਸ਼ੂ ਚਿਕਿਤਸਕਰਾ ਰਹਿਣਾ ਚਾਹੀਦਾ, ਤੁਰੰਤ ਸੰਪਰਕ ਕਰੋ, ਆਪ ਜੋ ਵੀ ਲੱਛਣ ਦਿਖ ਰਿਹਾ ਹੋਵੇ ਤੁਰੰਤ ਬਾਨੇ ਬਤਾਓ, ਔਰ ਅਗਰ ਉਹ ਡਾਕਟਰ ਸਾਹਿਬ ਵੱਟੇ ਵਿਜਿਟ ਕਰ ਸਕੇ ਤਾਂ ਬਹੁਤ ਅੱਛੀ ਬਾਤ ਹੈ, ਨਹੀਂ ਤਾਂ ਇੱਕ ਪਕਸ਼ੀ ਨੇ ਪੂਰਾ ਪ੍ਰੋਟੋਕੋਲ ਸਾਥੇ ਮਾਰੇ ਵੱਟ ਲੈ ਜਾਓ, ਦਿਖਾ ਦਿਓ ਲੱਛਣ, ਔਰ ਜਿਉਂ ਬਤਾਵ ਵੀ ਆਪ ਟ੍ਰੀਟਮੈਂਟ ਲਿਓ, ਆਪਣੇ ਹਿਸਾਬ ਨੂੰ ਕੋਈ ਟ੍ਰੀਟਮੈਂਟ ਨਹੀਂ ਦੇਣਾ, ਆਪਣੇ ਹਿਸਾਬ ਨੂੰ ਟ੍ਰੀਟਮੈਂਟ ਦੇਵੋ ਤਾਂ ਗੜਬੜ ਅੱਗੇ ਔਰ ਫੈਲ ਸਕੇ ਵਾ ਬਿਮਾਰੀ, ਤਾਂ ਇਸੋ ਕਾਮ ਨਹੀਂ ਕਰਨਾ, ਤਾਂ ਡਾਕਟਰ ਸਾਹਿਬ ਨੂੰ ਸੰਪਰਕ ਕਰ, ਔਰ ਰਾਜੂ ਵਾਸ ਟੋਲ ਫਰੀ ਨੰਬਰ ਹੈ 1800-180-6624, ਵਾਂ ਪਰ ਵੀ ਆਪ ਸੰਪਰਕ ਕਰ ਸਕੋ, ਔਰ ਧੀਨੇਰੀ ਬਾਤਾਂ ਟਾਈਮ ਟਾਈਮ ਦੇਖਦਾ ਰਹੋ, ਤਾਂ ਬਾਂ ਮੈਂ ਵੀ ਕਾਫੀ ਬਾਤਾਂ ਆਪਾਂ ਬਤਾਵਾਂ, ਬੈ ਧਿਆਨ ਰੱਖੇ ਪਸ਼ੂ ਭਾਈ ਪਸ਼ੂ ਪਾਲਕ ਭਾਈ ਔਰ ਮੁਰਗੀ ਪਾਲਕ ਤੋਂ ਕਾਫੀ ਰਾਹਤ ਮਿਲ ਸੀ।
2: ਤਾਂ ਡਾਕਟਰ ਸਾਹਿਬ ਇੱਕ ਸਵਾਲ ਹੋਰ ਦਿਮਾਗ ਨੇ ਮਾਇਨੇ ਆਵੇ ਕਿ ਵੀ ਟੋਲ ਫਰੀ ਨੰਬਰ ਹੈ ਉਹਨਾਂ ਦੇ ਮਾਇਨੇ ਕੋਈ ਰਾਤ ਬਰਾਤ ਵੀ ਫੋਨ ਕਰ ਸਕਾਂਗੇ?
0: ਬਿਲਕੁਲ, ਤਾਂ 24x7 ਹੈ, ਲੇਕਿਨ ਰਾਤ ਨੇ 9 ਵਜੇ ਤੱਕ ਤਾਂ ਮਾਰੇ ਬੈਠੇ ਡਾਕਟਰ ਵੀ ਉਪਲਬਧ ਰਹੇ, ਮੇਰੇ ਬਾਅਦ ਮੈਂ ਵੀ ਕੋਈ ਇਮਰਜੈਂਸੀ ਹੈ ਤਾਂ ਨਿਸ਼ਚਿਤ ਰੂਪ ਆਪਣੇ ਚਾਹੇ 12 ਵਜੇ ਵੀ ਕਰਨੀ ਪੜੇ ਤਾਂ ਜ਼ਰੂਰ ਆਪਣੇ ਉਪਲਬਧ ਰਹੇ ਸੀ, 24x7 ਸੇਵਾ ਉਪਲਬਧ ਹੈ ਰਾਜੂਵਾਸਰੀ ਤਰਫੋਂ।
1: ਗੜਕਰਾ ਮਹਾਰਾ ਜੀ ਕਾ ਪਸ਼ੂ ਪਾਲਕ ਭਾਈ ਬਿਨ ਕਾਮ ਮੈਂ ਵੀ ਲੇਵੇ ਹੈ, ਠੀਕ ਹੈ ਸਰ। ਔਰ ਅਬ ਇੱਕ ਚਾਲਤੀ ਚਾਲਤੀ ਵੇਲਾ ਇੱਕ ਡਾਕਟਰ ਸਾਹਿਬ ਇੱਕ ਪ੍ਰਸ਼ਨ ਔਰ ਹੈ ਕਿ ਛੋਟਾ ਔਰ ਮੱਧਮ ਤਬਕੇ ਦਾ ਮੁਰਗੀ ਪਾਲਕਾਂ ਨੇ ਰੋਗ ਨਿਯੰਤਰਣ ਔਰ ਰੋਕਥਾਮ ਦੇ ਬਾਬਤ ਆਪ ਕਈ ਸੰਦੇਸ਼ ਦੇਣਾ ਚਾਹੋ ਸਰ?
0: ਬਿਲਕੁਲ ਸਰ, ਛੋਟਾ ਮੁਰਗੀ ਪਾਲਕ ਵੀ ਆਪਣੇ ਬੈਕਯਾਰਡ ਪੋਲਟਰੀ ਫਾਰਮ ਹੋਇਆ ਘਰ ਰਹੇ ਪਿੱਛੇ ਬਾੜਾ ਮੈਂ ਵੀ ਛੋਟਾ ਬੜਾ ਰੂਪ ਮੈਂ ਨਹੀਂ ਕਰ ਸਕੇ, ਛੋਟਾ ਰੂਪ ਮੈਂ ਮੁਰਗੀ ਪਾਲਣ ਕਰੇ ਤਾਂ ਬਿਆਰ ਇਨਵੈਸਟਮੈਂਟ ਆਰਥਿਕ ਰੂਪ ਹੂੰ ਇੱਦਾਂ ਸਕਸਮ ਨਹੀਂ ਹੋਇਆ ਕਿ ਬਹੁਤ ਬੜਾ ਇਸ ਤਰ੍ਹਾਂ ਕਰਵਾ, ਤਾਂ ਬਾਨੇ ਵੈਕਸੀਨੇਸ਼ਨ ਰੋ ਜ਼ਰੂਰ ਧਿਆਨ ਰੱਖਣਾ ਚਾਹੀਦਾ ਹੈ, ਪਸ਼ੂ ਚਿਕਿਤਸਕ ਅੱਜ ਕੱਲ੍ਹ ਸਰਕਾਰ ਫਰੀ ਵੈਕਸੀਨੇਸ਼ਨ ਵੀ ਕਰ ਰਹੀ ਹੈ, ਤਾਂ ਪਸ਼ੂ ਚਿਕਿਤਸਾਲਿਆ ਮੈਂ ਸੰਪਰਕ ਕਰ ਔਰ ਵੈਕਸੀਨੇਸ਼ਨ ਫਰੀ ਵੈਕਸੀਨੇਸ਼ਨ ਕਰਵਾਉਣਾ ਚਾਹੀਦਾ, ਔਰ ਬੀਰੇ ਇਲਾਵਾ ਵੀ ਅਗਰ ਕੋਈ ਬਿਮਾਰੀ ਆ ਜਾਵੇ ਤਾਂ ਤੁਰੰਤ ਪਸ਼ੂ ਚਿਕਿਤਸਕ ਸੰਪਰਕ ਕਰ, ਔਰ ਜ਼ਰੂਰ ਪਸ਼ੂ ਚਿਕਿਤਸਕ ਹੋਣਗੇ, ਉਹ ਆਪਕੋ ਉਪਚਾਰ ਉਪਲਬਧ ਕਰਾਏਗੇ। ਸਭਸੇ ਬੜੀ ਬਾਤ ਤਾਂ ਇਹ ਹੈ ਕਿ ਸਵੱਛਤਾ ਕਾ ਧਿਆਨ ਰੱਖੇ, ਅਗਰ ਸਵੱਛਤਾ ਹੋਗੀ ਖਾਣ ਪਾਨ ਉਸਕਾ ਨਿਊਟ੍ਰੀਸ਼ਨ ਅਭੀ ਆਪ ਪੁੱਛੋ ਪਹਿਲੇ ਮੈਨੇ ਖਾਣ ਪਾਨ ਔਰ ਪੇਜਲ ਮਾਰੋ ਸਵੱਛ ਹੋ ਸੀ, ਇਕਦਮ ਸਾਫ਼ ਸਫਾਈ ਰਹੇ ਸੀ ਔਰ ਤਰੀਕਾ ਰੱਖੋ ਤਾਂ ਬਿਮਾਰੀ ਆਪ ਆਵੇ ਹੀ ਨਹੀਂ, ਤਾਂ ਇਸੋ ਕਾਮ ਹੀ ਨਹੀਂ ਪੜੇ ਬਿਮਾਰੀ ਰੋ, ਵੋ ਆਪ ਧਿਆਨ ਰੱਖੋ।
1: ਤਾਂ ਇਹ ਦੇਖੋ ਛੋਟੀ ਛੋਟੀ ਬਾਤਾਂ ਹੈ, ਫਿਰ ਬਾਰਜ ਕਰੂੰ ਕਹਿੰਦੇ ਖਾਣ ਪਾਨ ਹੈ ਔਰ ਸਵੱਛਤਾ ਹੈ, ਦੂਜਾ ਹੈ ਸਰ ਕਿ ਆਪਾਂ ਸਮੇਂ ਸਮੇਂ ਪਰ ਟੀਕਾਕਰਨ ਕਰਾਂ ਔਰ ਸਮੇਂ ਸਮੇਂ ਪਰ ਆਪਾਂ ਡਾਕਟਰ ਸਾਹਿਬ ਸੋ ਰਾਏ ਲੈਤਾ ਰਹਾਂ ਤਾਂ ਆਪਾਂ ਜਿਹੜਾ ਕੰਮ ਧੰਦਾ ਹੈ ਉਹ ਅੱਛਾ ਚਾਲੀ ਔਰ ਪਸ਼ੂ ਵੀ ਆਪਾਂ ਰਹੇ ਮੈਂ ਵੀ ਸਵਸਥ ਰਹੇ ਸੀ, ਔਰ ਅਬ ਜਿਹੜਾ ਵਕਤ ਹੈ ਉਹ ਇਸ਼ਾਰੋ ਕਰ ਰਿਹਾ ਹੈ ਆਗਿਆ ਲੈਣ ਰੋ,
2: ਔਰ ਮੇਰੀ ਜੀ ਕੀ ਕਦਰ ਹੈ ਔਰ ਸਨਮਾਨ ਹੈ, ਬਹੁਤ ਸਗਲਾਂ ਨੇ ਕਰਨਾ ਹੀ ਚੀਜ਼
1: ਬਿਲਕੁਲ ਸਰ। ਤਾਂ ਭਾਇਆ ਮੈਂ ਆਪਣੇ ਬਤਾ ਦੂੰ ਅੱਜ ਆਪਾਂ ਬਾਤਚੀਤ ਕਰੀ ਮੁਰਗਿਆਂ ਦਾ ਪ੍ਰਮੁੱਖ ਰੋਗ ਔਰ ਰੋਕਥਾਮ ਦਾ ਉਪਾਅ ਇਨ ਵਿਸ਼ੇ ਪਰ, ਔਰ ਅੱਜ ਆਪਾਂ ਨੇ ਜਾਣਕਾਰੀ ਦੇਣ ਸਰ ਪਧਾਰਿਆ ਰਾਜਸਥਾਨ ਪਸ਼ੂ ਚਿਕਿਤਸਾ ਔਰ ਪਸ਼ੂ ਵਿਗਿਆਨ ਵਿਸ਼ਵਵਿਦਿਆਲਾ ਬੀਕਾਨੇਰ ਸੂ ਸਹਾਇਕ ਆਚਾਰਿਆ ਡਾਕਟਰ ਨਰਿੰਦਰ ਸਿੰਘ ਜੀ ਰਾਠੌੜ। ਡਾਕਟਰ ਨਰਿੰਦਰ ਸਿੰਘ ਜੀ ਰਾਠੌੜ ਸਾਹਿਬ ਆਪ ਚੌਪਾਲ ਮੈਂ ਪਧਾਰਿਆ ਔਰ ਪਸ਼ੂ ਪਾਲਕਾਂ ਨੇ ਬਹੁਤ ਬੜੀਆ ਜਾਣਕਾਰੀ ਦੀ, ਇਨ ਸਾਰ ਮੈਂ ਆਪਣੇ ਦੇਵਾ ਧੰਨਵਾਦ ਔਰ ਕਰਾਂ
2: ਰਾਮ ਰਾਮ ਸਾ
0: ਰਾਮ ਰਾਮ ਸਾ।
1: ਤੋ ਆਪ ਹੀ ਆਕਾਸ਼ਵਾਣੀ ਬੀਕਾਨੇਰ ਦੇ ਢੋਲਾ ਮਾਰੂ ਚੈਨਲ ਦੀ ਪ੍ਰਸਤੁਤੀ ਢੇਣੇ ਦੀ ਬਾਤਿਆ, ਕਾਰਜਕ੍ਰਮ ਰਹਾ ਸੰਯੋਜਕ ਸ਼੍ਰੀ ਅਮਿਤ ਸਿੰਘ ਔਰ ਪ੍ਰਸਤੁਤੀ ਹੀ ਸ਼੍ਰੀਮਤੀ ਬਰਖਾ ਥਾਨਵੀ ਵਿਆਸ ਕੀ।

ਹਈ ਸਰਵਜੀਤ ਤੱਕ ਆਇਆ ਗੀਤ। ਹੁਣ ਅਖੀਰ ਵਿੱਚ ਮੈਂ ਤੁਹਾਕੂ ਸੁਣਵੇਂਦੀ ਪਈ ਹਾਂ ਇੱਕ ਪਿਆਰ ਭਰਾ ਗੀਤ। ਇਹ ਪਿਆਰ ਜੱਜਣ ਥਿਵੇਂਦਾ ਹੈ ਨਾ, ਬਸ ਥਿਵੇਂਦਾ ਹੈ, ਪਿਆਰ ਕੀਤਾ ਨਹੀਂ ਵੇਂਦਾ। ਨਜ਼ਦੀਕੀਆਂ ਪਿਆਰ ਵਿੱਚ ਬਦਲ ਵੇਂਦੀਆਂ ਹਨ ਤਾਂ ਦੂਰੀਆਂ ਆਪੇ ਮਿਟ ਵੇਂਦੀਆਂ ਹਨ। ਇੱਕ ਬਹੁ ਪਿਆਰਾ ਗੀਤ ਇਸ ਪਿਆਰ ਤੋਂ ਚੇਤੇ ਆਂਦਾ ਪਿਆ ਹੈ। ਪਿਆਰ ਦੇ ਭੁਲੇਖੇ ਕਿੰਨੇ ਸੋਹਣੇ ਸੋਹਣੇ ਖਾ ਗਏ, ਦੂਰ ਦੂਰ ਜਾਂਦੇ ਜਾਂਦੇ ਨੇੜੇ ਨੇੜੇ ਆ ਗਏ। ਤੇ ਚਸ ਗਿੰਨੋ ਇਸ ਗੀਤ ਦੀ ਮੁਹੰਮਦ ਰਫੀ ਤੇ ਲਤਾ ਮੰਗੇਸ਼ਕਰ ਦੀਆਂ ਆਵਾਜ਼ਾਂ ਵਿੱਚ। ਇਹ ਗੀਤ ਅਸੀਂ ਗਿੱਧਾ ਹੈ ਫਿਲਮ ਗੁੱਡੀ ਤੂੰ।

ਬੁੱਢੀ ਫਿਲਮ ਦੇ ਇਸ ਗੀਤ ਦੇ ਨਾਲ ਹੀ ਕੁਝ ਬਾਤਾਂ ਕੁਝ ਗੀਤ ਪ੍ਰੋਗਰਾਮ ਇੱਥੇ ਹੀ ਖਤਮ ਥੀਂਦਾ ਹੈ। ਹੁਣ ਆਪਣੇ ਮਿੱਤਰ ਹਰਜੀਤ ਕੌਰ ਕੋ

ਨਿਯੰਤਰਣ ਵਾਸਤੇ ਹਿੰਗਮਾ ਆਪਾਂ ਅੰਕੁਰਣ ਦੇ ਤੁਰੰਤ ਬਾਅਦ ਮੈਂ ਜਦ ਗੁਆਰ ਫੁਟਾਨ ਹੋ ਜਾਏ ਜਦ ਖੜੀ ਫਸਲ ਮੈਂ ਰਸਾਇਣਾਂ ਦਾ ਉਪਯੋਗ ਕਰ ਸਕਾਂ। ਬੁਆਈ ਦੇ ਤੁਰੰਤ ਬਾਅਦ ਮੈਂ ਬੀਜ ਉਗਣੇ ਛੂੰ ਪਹਿਲਾਂ ਪੈਂਡੀ ਮੈਥਾਲੀਨ ਪੌਣੇ ਨੂੰ ਲੈ ਕੇ 1 ਕਿਲੋਗ੍ਰਾਮ ਸਕ੍ਰਿਯ ਤੱਤੂ ਕੋ 600-700 ਲੀਟਰ ਪਾਣੀ ਮੈਂ ਗੋਲ ਬਣਾ ਕੇ ਪ੍ਰਤੀ ਹੈਕਟੇਅਰ ਆਪਾਂ ਛਿੜਕਾਅ ਕਰ ਸਕਾਂ। ਜਦ ਫਸਲ 20-25 ਦਿਨ ਦੀ ਹੋ ਜਾਏ ਤਾਂ ਆਪਾਂ ਖਰਪਤਵਾਰ ਨਿਯੰਤਰਣ ਵਾਸਤੇ ਇਮੇਜਾ ਥਾਪਾਇਰ 10% SL ਕੋ 100 ਗ੍ਰਾਮ ਪ੍ਰਤੀ ਹੈਕਟੇਅਰ ਕੀ ਦਰਸ਼ੂ ਖੜੀ ਫਸਲ ਮੈਂ ਚੌੜੀ ਔਰ ਸੰਕੜੀ ਪੱਤੀ ਵਾਲੀ ਜਿਹੀ ਖਰਪਤਵਾਰ ਹੈ ਬੰਗ ਮੈਂ ਛਿੜਕਾਅ ਕਰ ਸਕਾਂ। ਬੜੋ ਪ੍ਰਭਾਵੀ ਨਿਯੰਤਰਣ ਆਪਾਂ ਨੇ ਦੇਖਣ ਨੇ ਮਿਲੇਗਾ। ਇਹ ਇਲਾਵਾ ਕਿਊਜ਼ਾਲੋਫੋਬ ਇਥਾਈਲ 5% ਗੋ 750 ਲੈ ਕੇ 1000 ਮਿਲੀਲੀਟਰ ਪ੍ਰਤੀ ਹੈਕਟੇਅਰ ਕੀ ਦਰਸ਼ੂ ਖਾਲੀ ਘਾਸ ਵਾਲੀ ਜਿਹੀ ਖਰਪਤਵਾਰ ਹੈ ਜਿਹੀ ਸੰਕਰੀ ਪੱਤੀ ਵਾਲੀ ਹੈ ਬੰਗ ਨਿਯੰਤਰਣ ਵਾਸਤੇ ਪ੍ਰਭਾਵੀ ਅਸਰ ਦਿਖਾਵੇ। ਇਮੇਜਾ ਥਾਪਾਇਰ ਗੈ ਸੱਗ ਹੈ ਇਮੇਜਾ ਮੋਕਸ 70% WG ਕੋ 40-70 ਗ੍ਰਾਮ ਪ੍ਰਤੀ ਹੈਕਟੇਅਰ ਜਿਹੋ ਦੋਨੋਂ ਤਰੀਕੇ ਕੀ ਜਿਹੀ ਖਰਪਤਵਾਰ ਹੈ ਬੰਗ ਉਪਰ ਵੀ ਨਿਯੰਤਰਣ ਕਰਦੇ ਹੋਏ। ਇਹ ਇਲਾਵਾ ਬੁਆਈ ਗਏ 20-25 ਦਿਨ ਔਰ ਫਿਰ 40-45 ਦਿਨ ਬਾਅਦ ਮੈਂ 2 ਵਾਰੀ ਨਿਰਾਈ ਗੁਡਾਈ ਜਿਹੀ ਹੈ ਬਾਪਾ ਨੇ ਖਰਪਤਵਾਰ ਨੇ ਕਰਗੇ ਔਰ ਖਰਪਤਵਾਰ ਛੂੰ ਖੇਤ ਨੇ ਮੁਕਤ ਕਰ ਦੋਣੀ ਉੱਚੀ ਹੈ ਬੀਂ ਛੂੰ ਆਪਾਂ ਨੇ ਜਿਹੀ ਫਸਲ ਹੈ ਬਾ ਬਿੰਗ ਉਤਪਾਦਨ ਆਪਾਂ ਨੂੰ ਬਹੁਤ ਵਧੀਆ ਮਿਲੇਗਾ। ਵੀਲ ਹੋ ਜਾਂ ਹੈਂਡ ਹੋ ਇੰਗੀ ਮਦਦ ਛੂੰ ਕਤਾਰਾਂ ਦੇ ਬੀਚ ਮੈਂ ਖਰਪਤਵਾਰ ਜੀ ਕਿਹਾ ਬਾ ਆਪਾਂ ਹਟਾ ਸਕਾਂ ਤਾਂ ਕਿ ਮਿੱਟੀ ਦੇ ਅੰਦਰ ਜੀ ਕੋ ਹਵਾ ਕੋ ਸੰਚਾਰ ਹੈ ਵੋ ਬੜਤੋ ਰਹੇਗੋ ਔਰ ਆਪਣੀ ਜਿਹੀ ਫਸਲ ਹੈ ਬਿੰਗੀ ਬਡਵਾਰ ਆਪਾਂ ਨੇ ਚੌਖੇ ਮਿਲਣ ਲੱਗ ਜਾਏਗੀ। ਬਿੰਗ ਇਲਾਵਾ ਕੀਟ ਰੋਗ ਕੋ ਪ੍ਰਬੰਧਨ ਵੀ ਜ਼ਰੂਰੀ ਹੈ। ਕੀਟ ਕੀ ਬਾਤ ਕਰਾਂ ਤਾਂ ਗੁਆਰ ਕੀ ਫਸਲ ਮੈਂ ਐਫਿਡ ਐਰ ਸਫੇਦ ਮੱਖੀ ਜੇ ਸਿੱਟ ਕੀੜਾ ਕੋ ਪ੍ਰਕੋਪ ਹੋਏ ਇੰਗੇ ਵਾਸਤੇ ਆਪਾਂ ਮੈਲਾਥੀਆਨ 50 ਤਾਕਤ ਜਾਂ ਡਾਈਮਿਥੇਟ 30 ਤਾਕਤ ਕੋ 1200 ਮਿਲੀਲੀਟਰ ਜਾਂ ਥਾਇਓਮੇਥਾਕਸਾਮ 100 ਗ੍ਰਾਮ ਕੋ ਜਾਂ ਇਮਿਡਾ ਕਲੋਰੋਪਿਡ 1 ਮਿਲੀਲੀਟਰ 3 ਲੀਟਰ ਪਾਣੀ ਮੈਂ ਗੋਲ ਬਣਾ ਕੇ ਪ੍ਰਤੀ ਹੈਕਟੇਅਰ ਨੂੰ ਛਿੜਕਾਅ ਕਰ ਸਕਾਂ। ਝੁਲਸਾ ਰੋਗ ਵਾਸਤੇ ਆਪਾਂ ਕਿਉਂਕਿ ਝੁਲਸਾ ਰੋਗ ਜੀ ਕੋ ਹੈ ਵੋ ਗੁਆਰ ਕੀ ਫਸਲ ਮੈਂ ਬਹੁਤ ਜ਼ਿਆਦਾ ਨੁਕਸਾਨ ਕਰੇ ਤਾਂ ਇਹ ਰੋਗ ਛੂੰ ਪੌਦੇ ਕੀ ਸਾਰੀ ਪੱਤੀਆਂ ਹੀ ਜਿਹੀ ਹੈ ਵਾ ਜੜ ਜਾਏ। ਇਹ ਰੋਕਥਾਮ ਵਾਸਤੇ ਆਪਾਂ 2.5 ਗ੍ਰਾਮ ਸਟ੍ਰੈਪਟੋਸਾਈਕਲਿਨ ਔਰ ਕੋਪਰ ਓਕਸੀਕਲੋਰਾਈਡ 20 ਗ੍ਰਾਮ ਪ੍ਰਤੀ 10 ਲੀਟਰ ਪਾਣੀ ਗਮਾ ਗੋਲ ਬਣਾ ਕੇ ਇਹ ਛਿੜਕਾਅ ਕਰ ਸਕਾਂ। ਚੂਰਣੀ ਫਫੂੰਦ ਰੋਗ ਹੈ ਤਾਂ ਇਹ ਰੋਗ ਛੂੰ ਸਾਰੀ ਪੱਤੀਆਂ ਜਿਹੀ ਹੈ ਬਿੰਗ ਉੱਪਰ ਸਫੇਦ ਪਾਊਡਰ ਸੋ ਜਮ੍ਹਾਂ ਹੋ ਜਾਏ। ਇਹ ਨਿਯੰਤਰਣ ਵਾਸਤੇ ਆਪਾਂ ਕੈਰਾਥੇਨ LC 10 ਮਿਲੀਲੀਟਰ 10 ਲੀਟਰ ਪਾਣੀ ਮੈਂ ਮਿਲਾ ਕੇ ਔਰ 24 ਕਿਲੋਗ੍ਰਾਮ ਗੰਧਕ ਚੂਰਨ ਪ੍ਰਤੀ ਹੈਕਟੇਅਰ ਆਪਾਂ ਬੁਰਕਾਵ ਕਰ ਸਕਾਂ। ਬੀਸੂ ਚੂਰਣੀ ਫਫੂੰਦ ਰੋਗ ਜੀ ਕੋ ਹੈ ਬੀਸੂ ਆਪਾਂ ਨੇ ਨਿਜਾਤ ਮਿਲ ਜੀ ਸੀ। ਬਾਤਾਂ ਚੀਤਾਂ ਹੋਰ ਕਰਸਿਆਂ ਸੁਣ ਲਿਆ ਇੱਕ ਹੋਰ ਗੀਤ।